ਇਸ ਰਾਜਾ ਤੇ ਕੋਈ ਜ਼ਮੀਰ ਕੋਈ ਜ਼ਮੀਰ ਦੀ ਪਰ ਕੋਈ ਜ਼ਮ ਉਹ ਦੇ ਸਭ ਤਲਾ ਵਾਲੀ ਹੈ ਇੱਕ ਕੰਡੀ ਤੋਂ ਨਾ ਬਣਾ ਰਹੇ ਆ ਇਸ ਰਾਜਾ ਪਰ ਉਹਨਾਂ ਨੇ ਇਹ ਨਹੀਂ ਤੇ ਕੋਈ ਬਾਪ ਹੋਰ ਦੇ ਸਭ ਤਲਾ ਵਾਲੀ ਹੈ ਕਿਸ ਰਾਜਾ ਵਿੰਦੇ ਵਿੱਚ ਸੰਧੀ ਆਪਾਂ ਬੈਤ ਨਾਲ ਮੱਲ ਬਰੋਖੇ ਵਿੱਚ ਨਾਲ ਮੱਲ ਮੇਰੇ ਇਹ ਵੀ ਨਾਲ ਇਹ ਹੁੰਦੇ ਉਹ ਦੇ ਸਭ ਤਲਾ ਵਾਲੀ ਦੀ ਗੱਲ ਮਾਦੀ ਹਰੀਏ ਤੱਕ ਨਾ ਹੈ ਤੇ ਇਹ ਮੇਰੇ ਦੇ ਨੇ ਵੀ ਦੇ ਨਹੀਂ ਮੈਂ ਸਹੀ ਨਾ ਪਾ ਵਿਦਾ ਮੱਪਾ ਵਿਦਾਵੇ ਸਮਾਂ ਦਿੰਦੇ ਹੋਣੇ ਸਮਾਂ ਦੇ ਪੈਸੇ ਦਾ ਮੈਨੂੰ ਇੱਕ ਰਿਪਾ ਸਹੀ ਗੱਪਾ ਪਿਦਾ ਉਹ ਨੰਦੀ ਰਾਜ ਦੇਵੇ ਨੰਦੀ ਆਪਣੇ ਪਿਤਾ ਉਹ ਅਸੀਂ ਆਪ ਕੋਈ ਇੱਕ ਰਕਮ ਸਮਾਂ ਦੇ ਕੋਲ ਮੈਂ ਯਾਰ ਇਸ ਰਾਜਾ ਜਿਹੜੇ ਖੁੱਲੇ

ਪੇਂਟਿੰਗ ਰਸ ਰਹਿਦਾ ਤੁਮਨੇ ਇੰਦਿਓ ਹੱਕਾ ਵਿੱਚ ਗਵਾ ਕੇ ਬਸੇ ਮੈਂ ਪਾਕਦਾ ਤੁਮਨੇ ਸਬਜ਼ੀ ਹੱਕਾ ਜੋ ਹੱਕਾ ਗਵਾ ਕੇ ਬਸੇ ਮੈਂ ਪਾਕਦਾ